0: ਰਾਤ ਬਸ ਇਹ ਵਿਆ ਸੀ ਤੇ ਵਡੇਰੇ ਜੀ ਉਤਾ ਕਤੇ ਉਤੇ ਵਡੇਰੋ ਵੀ ਅਸਾਂ ਜੋ ਬਾ ਚੌਕੀਦਾਰੀ ਕਹਿੰਦੋ ਤਾਂ ਵਡੇਰੋ ਉਤੇ ਵੇਠੋ ਹੋਏ
1: ਘਣੀ ਗੋਲੀ ਲਗੀ ਤਾਂ
0: ਟੇ ਲਗੀ ਤਾਂ ਇਤੇ ਰਸਤੇ ਮੇ ਸਾਹ ਦਿਨੇ ਵਡੇਰਾ ਮਾਣੋ ਪਾਸ਼ਾਨ ਪਰ ਕੋਈ ਨਹੀਂ ਫਾਇਰ ਥੀ ਆ ਇਹਨੇ ਕਿ ਲਗੀ ਆ
1: ਇਤੇ ਪਿਸਟਲ ਸਾਫ ਥਿੰਦੋ ਆ ਕਦੀ ਤਾਂ
2: ਬਿਠੋ ਨਾ ਮੀਰਾਣੋ ਬਾਹਰੋ ਪਾਣ ਕੇ ਕੀ ਥਾ ਖਬਰ
0: ਕੇਸ ਦਾਖਲ ਅਚਾਨਕ ਹਾਦਸੋ ਥੀ ਰਿਹਾ ਆ ਦਲਾਲ ਖਾਨ ਤੇ ਕਰਾਈਂਦਾ
3: ٹول پولیس وڈیرے سعید سرکی کے پٹ